0: ਕੁਆ ਮੈਂ ਆਇਓ ਦੇ ਸੰਦੇਸੋ ਅੱਗੇ ਚੱਲ ਅੱਜ ਦੇਸੋ ਵਾਕਿਓ ਪਿਪਰਾ ਕੇ ਪਤਵਾ ਸਰੀ ਕੇ ਡੋਲੇ ਮਨ ਵਾਕੀ ਹੀ ਯਾਰ ਮੈਂ ਉਠੇ ਚਹਿਲੋ ਪੁਰਵਾ ਕੇ ਝੋਂਕਵਾ ਮੈਂ ਆਇਓ ਦੇ ਸੰਦੇਸੋ ਅੱਗੇ ਚੱਲ ਅੱਜ ਦੇਸੋ ਵਾਕਿਓ
1: McCoya discovered the all-new Indian Style Expo, the exciting new chapter following Incredible India Expo, open daily from 10 a.m. to 8 p.m. opposite the Center of Excellence. Shop beautiful bridal and temple wear, jewelry, footwear, home furnishings, decor, puja items and much more. Try some of the delicious items at Zaika Restaurant and enjoy refreshing drinks from AK Juice Center. Indian Style Expo, a complete Indian shopping and lifestyle experience.
2: Looking for variety, value and something different every day? Visit the Fabinger Expo in Chaguanas, open daily from 11 a.m. to 9 p.m. Explore the latest arrivals from India, including bridal and groomswear, home decor and specialty items at unbeatable prices. Fabinger Expo, endless variety, endless value.